ਜੰਬਿਆਲੀ ਕਾਰਜਕ੍ਰਮ ਸੁਣਨੇ ਬਾਏ ਸਾਰੇ ਲੋਕਾਂ ਜੋ ਬਲਦੇਵ ਨੇਗੀ ਦਾ ਨਮਸਕਾਰ। ਸ਼ਰੋਤਾਓ, ਅਸੀਂ ਅੱਜ ਆਪਣੇ ਜੰਬਿਆਲੀ ਕਾਰਜਕ੍ਰਮ ਦੇ ਅੰਦਰ ਗੱਲਬਾਤ ਕਰਨੀ ਬੇਰੁਜ਼ਗਾਰੀ ਦੇ ਬਾਰੇ ਵਿੱਚ। ਸੌਗੀ ਸੌਗੀ ਜਿਹੜੇ ਸੀ ਨਵੇਂ ਤਾਜ਼ਾ ਸਮਾਚਾਰ ਤੁਸੀਂ ਸੁਣਾਉਣੇ ਅਤੇ ਛੇ ਛੋ ਲੋਕ ਗੀਤ ਸੁਣਾਈ ਕੇ ਤੁਸੀਂ ਦਾ ਮਨੋਰੰਜਨ ਵੀ ਕਰਾਉਣਾ। ਤੋ ਇਸੀ ਕੜੀ ਵਿੱਚ ਸਭ ਤੋਂ ਪਹਿਲੇ ਤੁਸੀਂ ਕਹਿੰਦੇ ਅਸੀਂ ਸਾਂਝਾ ਕਰਦੇ ਅੱਜ ਦੇ ਨਵੇਂ ਤਾਜ਼ਾ ਸਮਾਚਾਰ। ਸੇ ਇਸ ਤਰੀਕੇ ਨੇ ਕਿ ਵੀ ਅੱਜ ਰਾਸ਼ਟਰੀ ਡੇਂਗੂ ਦਿਵਸ ਹੈ। ਕੇਂਦਰੀ ਸਵਾਸਥਯ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਅਧਿਕਾਰਿਕ ਰੂਪ ਵਿੱਚ ਘੋਸ਼ਿਤ ਇਸ ਦਿਨ ਦਾ ਮਕਸਦ ਡੇਂਗੂ ਦੇ ਪ੍ਰਤੀ ਜਾਗਰੂਕਤਾ ਜੋ ਵਧਾਉਣਾ ਅਤੇ ਬਰਸਾਤੀ ਤੋਂ ਪਹਿਲੇ ਇਸ ਦੇ ਖਿਲਾਫ਼ ਨਿਵਾਰਕ ਉਪਾਅ ਜੋ ਮਜ਼ਬੂਤ ਕਰਨਾ ਹੈ। ਇਹ ਦਿਵਸ ਮੱਛਰਾਂ ਦੇ ਪ੍ਰਜਨਨ ਜੋ ਰੋਕਣ ਦੇ ਮਕਸਦ ਦਾ ਆਸਾਨ ਨਿਯੰਤਰਣ ਰਣਨੀਤੀਆਂ ਜੋ ਬੜਾਵਾ ਦੇਣ ਵਾਸਤੇ ਮਨਾਇਆ ਜਾਂਦਾ। ਕੇਂਦਰੀ ਸਵਾਸਥਯ ਅਤੇ ਪਰਿਵਾਰ ਕਲਿਆਣ ਮੰਤਰੀ JP ਨੱਡਾ ਨੇ ਇਸ ਮੌਕੇ ਪਰ ਮਨੁਆ ਕਾ ਡੇਂਗੂ ਦੀ ਰੋਕਥਾਮ ਦੇ ਪ੍ਰਤੀ ਜਾਗਰੂਕਤਾ ਵਧਾਉਣੇ, ਸਾਫ਼ ਸਫਾਈ ਅਤੇ ਸੁਰੱਖਿਅਤ ਵਾਤਾਵਰਣ ਬਣਾਏ ਰੱਖਣ ਵਾਸਤੇ ਇੱਕ ਜੁੱਟ ਹੋਣੇ ਦਾ ਆਹਵਾਨ ਕੀਤਾ। ਨੱਡਾ ਨੇ ਬੋਲਿਆ ਕਿ ਕੇਂਦਰ ਸਰਕਾਰ ਨੇ ਬਿਹਤਰ ਨਿਗਰਾਨੀ, ਵਿਆਪਕ ਪ੍ਰੀਖਣ, ਬਿਹਤਰ ਉਪਚਾਰ ਸਹੂਲਤਾਂ ਦੇ ਵਿਆਪਕ ਜਾਗਰੂਕਤਾ ਅਭਿਆਨਾਂ ਦੇ ਮਾਧਿਅਮ ਕਾ ਡੇਂਗੂ ਨਿਯੰਤਰਣ ਪ੍ਰਯਾਸ ਜੋ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ। ਇਸ ਸਾਲ ਦਾ ਵਿਸ਼ਾ ਹੈ ਡੇਂਗੂ ਨਿਯੰਤਰਣ ਵਾਸਤੇ ਸਮੁਦਾਇਕ ਭਾਗੀਦਾਰੀ, ਜਾਂਚ ਕਰੇ, ਸਾਫ਼ ਕਰੇ ਅਤੇ ਢਕੇ। JP ਨੱਡਾ ਨੇ ਡੇਂਗੂ ਦੇ ਖਿਲਾਫ਼ ਲੜਾਈ ਵਿੱਚ ਸਕ੍ਰਿਯ ਸਮੁਦਾਇਕ ਭਾਗੀਦਾਰੀ ਦੇ ਮਹੱਤਵਪੂਰਨ ਵੀ ਬਲ ਦਿੱਤਿਆ। ਹੋਰ ਖਬਰ ਸ਼ਰੋਤਾਓ ਕਿ ਰਾਜ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਨ ਦੇ ਚੁਣਾਵਾਂ ਜੋ ਲਈ ਕਰੀ ਮਤਦਾਨ ਦਿਵਸ ਪਰ ਸੰਬੰਧਿਤ ਇਲਾਕਿਆਂ ਵਿੱਚ ਜਿਹੜੇ ਸੀ ਭੁਗਤਾਨ ਕਰਨੇ ਅਵਕਾਸ਼ ਘੋਸ਼ਿਤ ਕੀਤਾ ਹੈ। ਸਾਮਾਨਿਆ ਪ੍ਰਸ਼ਾਸਨ ਵਿਭਾਗ ਦੁਆਰਾ ਜਾਰੀ ਅਧਿਸੂਚਨਾ ਦੇ ਮੁਤਾਬਕ 26, 28, 30 ਮਈ ਜੋ ਸੰਬੰਧਿਤ ਇਲਾਕਿਆਂ ਵਿੱਚ ਸਰਕਾਰੀ ਅਤੇ ਨਿੱਜੀ ਸੰਸਥਾਨ ਬੰਦ ਰਹਿਣ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਾਣੂ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ। ਰਾਜ ਸਰਕਾਰ ਨੇ ਸਪਸ਼ਟ ਕੀਤਾ ਕਿ ਬਈ ਕਰਮਚਾਰੀਆਂ ਦੇ ਅਤੇ ਕਨੇ ਕਨੇ ਅਧਿਕਾਰੀਆਂ ਜੋ ਉਸੀ ਦਿਨ ਛੁੱਟੀ ਮਿਲਣੀ ਜਿਸ ਦਿਨ ਉਹਨਾਂ ਦੇ ਸੰਬੰਧਿਤ ਗ੍ਰਾਮ ਪੰਚਾਇਤਾਂ ਦੇ ਇਲਾਕਿਆਂ ਦੇ ਵਿੱਚ ਮਤਦਾਨ ਹੋਣਾ। ਦੈਨਿਕ ਵੇਤਨ ਭੋਗੀ ਕਰਮਚਾਰੀਆਂ ਜੋ ਵੀ ਇਹ ਅਵਕਾਸ਼ ਮਾਨਿਆ ਹੋਣਾ। ਇਹ ਤਾਂ ਸੀ ਅੱਜ ਦੀ ਖਾਸ ਖਾਸ ਖਬਰਾਂ ਅਤੇ ਅਵੇ ਜਿਹੜੇ ਸੀ ਤੁਸੀਂ ਕਹਿੰਦੇ ਇੱਕ ਜਿਹੜੇ ਸੀ ਲੋਕ ਗੀਤ ਸਾਂਝਾ ਕਰਨਾ ਸੀ ਭੁਵਨੇਸ਼ ਕੁਮਾਰ ਦੀ ਭਾਗ ਵਿੱਚ

ਨੌਈ ਮਸ਼ੀਨਾਂ ਅਤੇ ਕ੍ਰਿਤਮ ਬੁੱਧੀਮਤਾ ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਜ੍ਹਾ ਕਨੇ ਪਾਰੰਪਰਿਕ ਨੌਕਰੀਆਂ ਵਿੱਚ ਵੀ ਕਮੀ ਕੁਤੇ ਨਾ ਕੁਤੇ ਦੇਖੀ ਜਾਇਆ ਕਰਦੀ ਹੈ। ਸਰਕਾਰੀ ਪਦਾਂ ਵਿੱਚ ਵੀ ਕਮੀ ਹੈ ਕਿ ਅਸਾਂ ਦੀ ਨਵੋਦਾਰਵਾਦ ਦੀ ਨੀਤੀਆਂ ਮਾਰਕੀਟ ਬਜ਼ਾਰ ਪਰ ਜਿਹੜੀ ਸੀ ਨਿਰਭਰਤਾ ਅਸਾਂ ਦੀ ਆਰਥਿਕ ਨੀਤੀਆਂ ਦੀ ਸੇ ਕੁਤੇ ਨਾ ਕੁਤੇ ਦੇਖਦੇ ਕਿ ਅਸਾਂ ਦੇ ਸਰਕਾਰੀ ਮਹਿਕਮਿਆਂ ਦੇ ਅੰਦਰ ਜਿਹੜੇ ਖਾਲੀ ਪਦ ਹਨ ਸੇ ਵੀ ਜਿਹੜੇ ਸੇ ਜਿਵੇਂ ਜਿਵੇਂ ਮਾਣੂ ਰਿਟਾਇਰ ਹੋਇਆ ਕਰਦੇ ਤਿਵੇਂ ਤਿਵੇਂ ਸੇ ਪਦ ਵੀ ਖਤਮ ਹੋਇਆ ਕਰਦੇ ਹਨ ਅਤੇ ਹੋਰ ਜਿਹੜੇ ਸੇ ਅਸਾਂ ਦੇ ਨੌਜਵਾਨ ਹਨ ਜਿਹੜੇ ਸਰਕਾਰੀ ਖੇਤਰ ਵਿੱਚ ਨੌਕਰੀ ਕਰਨਾ ਚਾਹੁੰਦੇ ਤਿਹਨਾਂ ਬਸ ਜਿਹੜੇ ਸੇ ਇਹ ਮੌਕਾ ਜਿਹੜੇ ਸੇ ਸਰਕਾਰ ਨੌਕਰੀਆਂ ਵਿੱਚ ਕੰਮ ਕਰਨ ਦਾ ਘਟਿਆ ਕਰਦਾ ਹੈ ਤਾਂ ਧਿਆਂ ਵੀ ਜਿਹੜੇ ਦਿਖਦੇ ਕਿ ਵੀ ਬੇਰੁਜ਼ਗਾਰ ਮਾਣੂ ਜਿਹੜੇ ਰਹਿ ਜਾਂਦੇ ਹਨ। ਅਬ ਇਹ ਗੱਲ ਕਰਨੀ ਹੈ ਸ਼ਰੋਤਾਓ ਸੀ ਕਿ ਬੇਰੁਜ਼ਗਾਰੀ ਦੇ ਸਮਾਜਿਕ ਅਤੇ ਆਰਥਿਕ ਵੀ ਪ੍ਰਭਾਵ ਹੁੰਦੇ ਜਿਸ ਕਨੇ ਗਰੀਬੀ ਵਿੱਚ ਜਿਹੜੇ ਸਹੀ ਇਜਾਫਾ ਹੁੰਦਾ ਗਰੀਬ ਮਾਣੂ ਵਧਿਆ ਕਰਦੇ ਹਨ ਅਪਰਾਧ ਅਤੇ ਨਸ਼ਾਖੋਰੀ ਵੀ ਵਧਿਆ ਕਰਦੀ ਹੈ ਨੌਜਵਾਨਾਂ ਦੇ ਅੰਦਰ ਪ੍ਰਤਿਭਾ ਪਲਾਇਨ ਵੀ ਅਸੀਂ ਕੁਤੇ ਨਾ ਕੁਤੇ ਦਿਖਦੇ ਕਿ ਬਈ ਅਸਾਂ ਦੇ ਮੁਲਕ ਵਿੱਚ ਅਗਰ ਕੁਤੇ ਨਾ ਕੁਤੇ ਅਸਾਂ ਦੇ ਜਿਹੜੇ ਹੁਨਰ ਜੋ ਜਿਹੜੇ ਸੇ ਇੱਜ਼ਤ ਨਹੀਂ ਮਿਲਦੀ ਆ ਤਿਨੇਰੇ ਮਤਲਬ ਇਲਮ ਜਾਂ ਹੁਨਰ ਦੇ ਮੁਤਾਬਿਕ ਰੁਜ਼ਗਾਰ ਨਹੀਂ ਮਿਲਦਾ ਅਤੇ ਮਾਣੂ ਜਿਹੜੇ ਸੇ ਵਿਦੇਸ਼ਾਂ 'ਚੋਂ ਜਿਹੜੇ ਸੇ ਖਾੜੀ ਦੇਸ਼ਾਂ 'ਚੋਂ ਜਾਂ ਹੋਰ ਜੋ ਬੋਲ ਸਕਦੇ ਯੂਰੋਪੀ ਦੇਸ਼ਾਂ 'ਚੋਂ ਜੋ ਜਿਹੜੇ ਸੇ ਪਲਾਇਨ ਵੀ ਕਰਿਆ ਕਰਦੇ ਹਨ। ਸਮਾਜਿਕ ਅਸੰਤੋਸ਼ ਵੀ ਇਸ ਵਜ੍ਹਾ ਕਰਨ ਸੇ ਵੱਧਦਾ ਅਤੇ ਅਸੀਂ ਰੋਜ਼ ਆਪਣੇ ਸਮਾਚਾਰ ਪੱਤਰਾਂ ਵਿੱਚ ਇਸ ਦੇ ਬਾਰੇ ਵਿੱਚ ਵੀ ਰੋਜ਼ ਪੜ੍ਹਦੇ ਹਾਂ। ਸ਼ਰੋਤਾਓ ਮਹਿਲਾਵਾਂ ਵਿੱਚ ਵੀ ਜਿਹੜੇ ਸੇ ਬੇਰੁਜ਼ਗਾਰੀ ਅਸਾਂ ਦੇਖਦੇ ਕਿ ਭਾਰਤ ਵਿੱਚ ਜਨਾਨੀਆਂ ਦਾ ਸ਼ਰਮ ਹਿੱਸੇਦਾਰੀ ਮਰਦਾਂ ਦੇ ਮੁਕਾਬਲੇ ਵਿੱਚ ਕਾਫੀ ਘੱਟ ਹੈ। ਸ਼ਹਿਰੀ ਇਲਾਕਿਆਂ ਵਿੱਚ ਤਾਂ ਜਨਾਨੀਆਂ ਦੀ ਬੇਰੁਜ਼ਗਾਰੀ ਦਰ ਜ਼ਿਆਦਾ ਪਾਈ ਗਈ ਹੈ। ਸੁਰੱਖਿਆ, ਸਮਾਜਿਕ ਬੰਧਨ, ਵੇਤਨ ਅਸਮਾਨਤਾ ਅਤੇ ਅਵਸਰਾਂ ਦੀ ਜਿਹੜੀ ਸੀ ਕਮੀ ਹੈ ਇਸ ਦੀ ਖਾਸ ਵਜ੍ਹਾ ਹਨ। ਬੇਰੁਜ਼ਗਾਰੀ ਜੋ ਘੱਟ ਕਰਨ ਵਾਸਤੇ ਮਤਲਬ ਕਈ ਕਦਮ ਹਨ ਜਿਸ ਵਿੱਚ ਨੌਜਵਾਨਾਂ ਜੋ ਕੌਸ਼ਲ ਪ੍ਰਸ਼ਿਕਸ਼ਣ ਦੇਣਾ ਹੈ, ਵਿਨਿਰਮਾਣ ਖੇਤਰ ਜੋ ਬੜਾਵਾ ਦੇਣਾ ਹੈ, ਨਵੇਂ ਉਦਯੋਗਾਂ ਜੋ ਪ੍ਰੋਤਸਾਹਨ ਦੇਣਾ ਹੈ, ਗ੍ਰਾਮੀਣ ਇਲਾਕਿਆਂ ਵਿੱਚ ਰੁਜ਼ਗਾਰ ਉਪਲਬਧ ਕਰਾਉਣਾ, ਡਿਜੀਟਲ ਖੇਤਰ ਦੇ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਸਥਾਨੀ ਉਦਯੋਗਾਂ ਜੋ ਬੜਾਵਾ ਦੇਣਾ, ਐਸੇ ਕੁਛ ਕੁਛ ਜਿਹੜੇ ਸੀ ਐਸੇ ਮਤਲਬ ਖੇਤਰ ਹਨ ਜਿਸ ਜੋ ਅਸੀਂ ਬੋਲੀ ਸਕਦੇ ਕਿ ਵੀ ਇਸ ਅੱਜ ਧਿਆਨ ਦੇਣਾ ਚਾਹੀਦਾ ਜਿਸ ਕਾਰਨ ਜਿਹੜੇ ਸੀ ਬੇਰੁਜ਼ਗਾਰੀ ਜੋ ਘੱਟ ਕੀਤਾ ਜਾ ਸਕਦਾ ਅਸਾਂ ਦੀ ਸਰਕਾਰਾਂ ਅਸੀਂ ਦੀ ਸਾਰੇ ਜਿਹੜੇ ਸੇ ਚੀਜ਼ਾਂ ਹੈ ਸੇ ਇਸ ਹਿਸਾਬ ਕਰਨੇ ਅਗਰ ਹੋਊਗੀ ਤਾਂ ਅਤੇ ਇਸ ਦੇ ਕਰਨੇ ਕਰਨੇ ਦੇਖਦੇ ਕਿ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਸੁਝਾਵ ਹਨ ਕਿ ਕੌਸ਼ਲ ਆਧਾਰਿਤ ਪੜ੍ਹਾਈ ਲਿਖਾਈ ਵੀ ਜ਼ਰੂਰੀ ਹੈ। ਅਸਾਂ ਦੀ ਜਿਹੜੀ ਨਵੀਂ ਸ਼ਿਕਸ਼ਾ ਨੀਤੀ ਹੈ ਇਸ ਨਵੀਂ ਸ਼ਿਕਸ਼ਾ ਨੀਤੀ ਦੇ ਅੰਦਰ ਸਿਧਾਂਤਿਕ ਦੇ ਕਰਨੇ ਕਰਨੇ ਜਿਹੜੇ ਸੇ ਵਿਵਹਾਰਿਕ ਗਿਆਨ ਜੋ ਵੀ ਅਸੀਂ ਜੋ ਬੜਾਵਾ ਦੇਣੇ ਜ਼ਰੂਰਤ ਹੈ। ਦੂਜਾ ਹੈ ਕਿ ਬਈ ਅਸਾਂ ਦੇ ਆਸੇ ਪਾਸੇ ਛੋਟੇ ਅਤੇ ਮਝੋਲੇ ਜਿਹੜੇ ਸੇ ਉਦਯੋਗ ਹਨ ਤਿਹਨਾਂ ਜੋ ਬੜਾਵਾ ਦੇਣਾ ਹੈ ਕਿਉਂਕਿ ਤਿਹਨਾਂ ਦਾ ਆਸਰਾ ਜ਼ਿਆਦਾਤਰ ਜਿਹੜਾ ਕ੍ਰਿਸ਼ੀ ਪਰ ਨਿਰਭਰ ਹੁੰਦਾ, ਕ੍ਰਿਸ਼ੀ ਖੇਤਰ ਦੇ ਅੰਦਰ ਜਿਹੜੀ ਸੀ ਉਪਜ ਹੁੰਦੀ ਇਸ ਆਧਾਰ ਪਰ ਜਿਹੜੇ ਸੇ ਛੋਟੇ ਛੋਟੇ ਉਦਯੋਗ ਬਣਾਏ ਜਾ ਸਕਦੇ ਤਾਂ ਕ੍ਰਿਸ਼ੀ ਆਧਾਰਿਤ ਉਦਯੋਗਾਂ 'ਚੋਂ ਬੜਾਵਾ ਦੇਣਾ ਜ਼ਰੂਰੀ ਹੈ। ਅਸੀਂ ਦੇਖਦੇ ਕਿ ਬਈ ਸਾਰੇ ਮਾਣੂ ਜਿਹੜੇ ਸੇ ਸਰਕਾਰੀ ਖੇਤਰ ਦੇ ਅੰਦਰ ਰੁਜ਼ਗਾਰ ਵਾਸਤੇ ਤੜਫਿਆ ਕਰਦੇ ਹਨ, ਪਰ ਅਸੀਂ ਜੋ ਧਿਆਨ ਦੇਣਾ ਚਾਹੀਦਾ ਕਿ ਸਵਰੁਜ਼ਗਾਰ ਦੇ ਅੰਦਰ ਸਟਾਰਟਅਪ ਸੰਸਕ੍ਰਿਤੀ ਜੋ ਵੀ ਪ੍ਰੋਤਸਾਹਨ ਦੇਣਾ ਜ਼ਰੂਰੀ ਹੈ। ਮਹਿਲਾ ਰੁਜ਼ਗਾਰ ਜੋ ਬੜਾਵਾ ਦੇਣਾ, ਸਰਕਾਰੀ ਪਦਾਂ ਦੀ ਵੀ ਕੁਤੇ ਨਾ ਕੁਤੇ ਜਿਹੜੇ ਸੇ ਸੁਰੱਖਿਆ ਕਰਨਾ ਜ਼ਰੂਰੀ ਹੈ ਤਾਂ ਕਿ ਮਾਣੂ ਜੋ ਜਿਹੜੇ ਸੇ ਨੌਜਵਾਨ ਜੋ ਸਰਕਾਰੀ ਖੇਤਰ ਸਰਕਾਰੀ ਮਹਿਕਮੇ ਅੰਦਰ ਵੀ ਕੰਮ ਕਰਨ ਵਾਸਤੇ ਮੌਕਾ ਮਿਲ ਸਕੂ। ਕੁੱਲ ਮਿਲਾਈ ਕੇ ਸ਼ਰੋਤਾਓ ਅਸੀਂ ਬੋਲੀ ਸਕਦੇ ਕਿ ਬੇਰੁਜ਼ਗਾਰੀ ਭਾਰਤ ਦੇ ਸਾਹਮਣੇ ਮੌਜੂਦ ਸਭ ਤੋਂ ਵੱਡੀ ਇੱਕ ਚੁਣੌਤੀ ਵਿੱਚ ਕਾ ਇੱਕ ਹੈ। ਇਹ ਕੇਵਲ ਅਸਾਂ ਦੀ ਜਿਹੜੇ ਸੇ ਆਰਥਿਕ ਸਮੱਸਿਆ ਨਹੀਂ ਹੈ ਬਲਕਿ ਸਮਾਜਿਕ, ਮਾਨਸਿਕ ਅਤੇ ਰਾਜਨੀਤਿਕ ਸਮੱਸਿਆ ਵੀ ਹੈ। ਅੱਜ ਦੇਖਦੇ ਅਸਾਂ ਦੇ ਮੁਲਕ ਦਾ ਜਿਹੜੇ ਸੇ ਵਿਸ਼ਾਲ ਇੱਕ ਜਿਹੜੇ ਸੇ ਨੌਜਵਾਨ ਸ਼ਕਤੀ ਯਾਨੀ ਤਾਕਤ ਹੈ ਜਿਸ ਜੋ ਸਹੀ ਦਿਸ਼ਾ ਅਤੇ ਮੌਕੇ ਦਿੱਤੇ ਜਾਏ ਤਾਂ ਇਹ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਬਣ ਸਕਦੀ। ਸਰਕਾਰ, ਉਦਯੋਗ ਅਤੇ ਸ਼ਿਕਸ਼ਾ ਸੰਸਥਾਨਾਂ ਜੋ ਮਿਲੀ ਕਰੀ ਐਸੀ ਨੀਤੀਆਂ ਬਣਾਉਣੀ ਹੋਣੀ ਪੈਣੀ ਜੇ ਰੁਜ਼ਗਾਰ ਸਿਰਜਣ ਜੋ ਅਤੇ ਕਾਰੀਗਰੀ ਤਰੱਕੀ ਦੇ ਕੰਨੇ ਕੰਨੇ ਸਮਾਜਿਕ ਸੁਰੱਖਿਆ ਜੋ ਮਜ਼ਬੂਤੀ ਦੇ ਸਕਦਾ ਤਾਂ ਹੀ ਭਾਰਤ ਅਸਲੀਅਤ ਵਿੱਚ ਜਿਹੜਾ ਸੇ ਅਸਾਂ ਘੜੀ ਘੜੀ ਬੋਲਦੇ ਕਿ ਬਈ ਜਨਸੰਖਿਆ ਕੀ ਲਾਭਾਂਸ਼ ਯਾਨੀ ਅਸਾਂ ਦੀ ਜਿਹੜੀ 65% ਆਬਾਦੀ 35 ਸਾਲ ਕਾ ਥੱਲੇ ਥੱਲੇ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਇਸ ਦਾ ਫਾਇਦਾ ਉਠਾਈ ਸਕਦੇ ਤਾਂ ਹੀ ਅਸੀਂ ਜਿਹੜੇ ਸੇ ਇੱਕ ਸਮਾਵੇਸ਼ੀ ਤਰੱਕੀ ਦੀ ਦਿਸ਼ਾ ਵਿੱਚ ਜਿਹੜੇ ਸੇ ਇੱਕ ਅੱਗੇ ਵਧ ਸਕਦੇ। ਸ਼ਰੋਤਾਓ ਇਹ ਤੀ ਗੱਲਬਾਤ ਅੱਜ ਬੇਰੁਜ਼ਗਾਰੀ ਦੇ ਉੱਪਰ। ਅਵੇ ਅਸਾਂ ਦੇ ਕਾਰਜਕ੍ਰਮ ਦਾ ਲਗਭਗ ਸਮੇਂ ਜਿਹੜਾ ਸੇ ਟਾਈਮ ਹੋਇਆ ਕਰਦਾ ਹੈ, ਚਲਦੇ ਚਲਦੇ ਅਸੀਂ ਸ਼ਾਂਤੀ ਵਿਸ਼ਤੀ ਭਾਗ ਵਿੱਚ ਇਹ ਲੋਕ ਗੀਤ ਤੁਸੀਂ ਜੋ ਸੁਣਾਉਣਾ।

ਆਕਾਸ਼ਵਾਣੀ ਦਾ ਸ਼ਿਮਲਾ ਕੇਂਦਰ ਹੈ। ਸੰਜਾ ਦੇ 6:05 ਹੋ ਚੁੱਕੇ ਹਨ। ਪੇਸ਼ ਹੈ ਕਾਂਗੜੀ ਕਾਰਜਕ੍ਰਮ। ਕਾਂਗੜੀ ਕਾਰਜਕ੍ਰਮ ਸੁਣਨ ਵਾਲੇ ਸਾਰੇ ਸਰੋਤਿਆਂ ਜੋ ਸਾਡਾ ਪਿਆਰ ਭਰਾ ਨਮਸਕਾਰ। ਲਿਆ ਜੀ, ਇੱਕ ਵਾਰੀ ਫਿਰ ਹਾਜ਼ਰ ਹੋਏ ਗਏ ਹਨ ਤੁਸਾਂ ਦਾ ਆਪਣਾ ਪਸੰਦੀਦਾ ਕਾਰਜਕ੍ਰਮ ਲਈ। ਕੰਨੇ ਅੱਜ ਅਸਾਂ ਆਪਣੇ ਸਰੋਤਿਆਂ ਜੋ ਛੈਲ ਛੈਲ ਲੋਕ ਗੀਤਾਂ ਸੌਗੀ ਤੁਸਾਂ ਕਹਿੰਦੇ ਗੱਲ ਕਰਨੀ ਹੈ। ਗਰਮੀਆਂ ਦੇ ਮੌਸਮ 'ਚ ਆਪਣੀ ਸਿਹਤ ਦਾ ਧਿਆਨ ਅਸਾਂ ਕਿਵੇਂ ਰੱਖੀ ਸਕਦੇ ਹਨ, ਕਹਿੰਦੇ ਜੰਗਲੀ ਜੀਵਾਂ ਦੀ ਸੁਰੱਖਿਆ ਸਾਡਾ ਪਰਮ ਕਰਤੱਵਯ ਬਾਰੇ 'ਚ। ਪਰ ਸਭ ਤੋਂ ਪਹਿਲੇ ਅਸਾਂ ਕਾਰਜਕ੍ਰਮ ਦੀ ਸ਼ੁਰੂਆਤ ਕਰਨੀ ਹੈ ਇਸ ਛੈਲ ਦੇ ਲੋਕ ਗੀਤੇ ਕਨੇ। ਆਵਾਜ਼ਾਂ ਹਨ ਸੁਨਪਤੀ ਕਨੇ ਲਕਸ਼ਮੀ ਦੀਆਂ।

ਕਾਰਜਕ੍ਰਮ ਜੋ ਅੱਗੇ ਵਧਾਉਂਦੇ ਹਨ। ਦੇਖਾ ਤੌਂਦੀਆਂ ਦਾ ਮੌਸਮ ਜਿਹੜਾ ਹੈ ਸ਼ੁਰੂ ਹੋ ਗਿਆ ਹੈ। ਗਰਮੀਆਂ ਦਾ ਮੌਸਮ ਅੱਪੂ ਸੌਗੀ, ਤੇਜ਼ ਧੁੱਪ, ਲੂ, ਪਸੀਨਾ, ਕਹਿੰਦੇ ਜ਼ਿਆਦਾ ਗਰਮੀ ਲੈ ਕੇ ਆਉਂਦਾ ਹੈ, ਜਿਹੜਾ ਸਾਡੇ ਸਰੀਰ ਪਰ ਬੁਰਾ ਅਸਰ ਪਾਉਂਦਾ ਹੈ। ਇਸ ਮੌਸਮ ਵਿੱਚ ਅਗਰ ਸਾਵਧਾਨੀ ਨਾ ਰੱਖੀ ਜਾਏ ਤਾਂ ਪਾਣੀ ਦੀ ਕਮੀ, ਲੂ ਲੱਗਣਾ, ਥਕਾਵਟ, ਚਮੜੀ ਦੇ ਰੋਗ, ਕਨੇ ਹਾਜ਼ਮੇ ਦੇ ਰੋਗ ਹੋ ਸਕਦੇ ਹਨ। ਇਸੇ ਕਰੀਕੇ ਗਰਮੀਆਂ 'ਚ ਸਿਹਤ ਦਾ ਜਿਹੜਾ ਹੈ ਖਾਸ ਧਿਆਨ ਰੱਖਣਾ।

ਪੀਣਾ ਬੜਾ ਹੀ ਜ਼ਰੂਰੀ ਹੈ। ਦੇਖਾ ਸਾਰਿਆਂ 'ਤੇ ਜ਼ਰੂਰੀ ਗੱਲ ਹੈ ਸਰੀਰ 'ਚੋਂ ਪਾਣੀ ਸੌਕੀ ਜਿਹੜਾ ਅਸਾਂ ਭਰਪੂਰ ਰੱਖਣ। ਜ਼ਿਆਦਾ ਪਸੀਨਾ ਆਉਣੇ 'ਤੇ ਕਾਰਨ ਜਿਹੜਾ ਹੈ ਸਰੀਰ 'ਤੇ ਪਾਣੀ ਕਨੇ ਲਵਣ ਜਿਹੜਾ ਹੈ ਨਿਕਲੀ ਜਾਂਦੇ ਹਨ, ਜਿਹਦੇ ਨਾਲ ਕਮਜ਼ੋਰੀ ਕਨੇ ਚੱਕਰ ਆਈ ਸਕਦੇ ਹਨ। ਇਸੀ ਕਰੀਕੇ ਗਰਮੀਆਂ ਦੇ 'ਚ ਦਿਨ ਭਰ ਜਿਹੜਾ ਹੈ ਖੂਬ ਜਿਹੜਾ ਹੈ ਅਸਾਂ ਜੋ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਸੌਗੀ ਸੌਗੀ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ ਕਨੇ ਤਾਜ਼ੇ ਫਲਾਂ ਦਾ ਜਿਹੜਾ ਹੈ ਜੂਸ ਪੀਣਾ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਇਹ ਸਰੀਰ ਜੋ ਠੰਡਕ ਦਿੰਦਾ ਹੈ ਕਨੇ ਇਸ ਦੇ ਸੌਗੀ ਸੌਗੀ ਜਿਹੜਾ ਹੈ ਜ਼ਰੂਰੀ ਮਿਨਰਲ ਵੀ ਦਿੰਦਾ ਹੈ। ਦੇਖਾ ਗਰਮੀਆਂ 'ਚ ਖਾਣ ਪਾਣ ਦਾ ਵੀ ਜਿਹੜਾ ਹੈ ਖਾਸ ਧਿਆਨ ਰੱਖਣਾ ਚਾਹੀਦਾ ਹੈ। ਭਾਰੀ ਤਲੇ ਭੁਨੇ ਕਨੇ ਜ਼ਿਆਦਾ ਮਸਾਲੇਦਾਰ ਖਾਣੇ 'ਤੇ ਬਚਣਾ ਚਾਹੀਦਾ ਹੈ, ਕਿਉਂਕਿ ਇਹ ਹਾਜ਼ਮੇ 'ਚ ਜਿਹੜਾ ਹੈ ਭਾਰ ਪਾਉਂਦੇ ਹਨ। ਇਸ ਦੀ ਜਗ੍ਹਾ ਸਾਂਝੋ ਹਲਕਾ ਫੁਲਕਾ ਪਚਣੇ ਵਾਲਾ ਕਨੇ ਪੌਸ਼ਟਿਕ ਖਾਣਾ ਖਾਣਾ ਚਾਹੀਦਾ ਹੈ। ਮੌਸਮੀ ਫਲ ਜਿਹਾਂ ਕਿ ਤਰਬੂਜ, ਖਰਬੂਜਾ, ਅੰਬ, ਖੀਰਾ, ਕੱਕੜੀ ਜਿਹੜਾ ਹੈ ਸਰੀਰੇ ਜੋ ਜਿਹੜਾ ਹੈ ਠੰਡ ਪੁਜਾਉਂਦੇ ਹਨ, ਕਨੇ ਪਾਣੀ ਦੀ ਕਮੀ ਜੋ ਵੀ ਦੂਰ ਕਰਦੇ ਹਨ। ਹਰੀ ਸਬਜ਼ੀਆਂ, ਦਹੀਂ ਕਨੇ ਸਲਾਦ ਖਾਣਾ ਜਿਹੜਾ ਹੈ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਹਨ। ਤਾਂ ਇਹਨਾਂ ਦਾ ਸੇਵਨ ਸਾਂਝੋ ਜਿਹੜਾ ਹੈ ਕਰਨਾ ਚਾਹੀਦਾ ਹੈ ਗਰਮੀਆਂ ਦੇ ਮਤਲਬ ਅੱਜ ਕੱਲ੍ਹ ਦੇ ਦਿਨਾਂ 'ਚ ਇਹਨਾਂ ਦਾ ਮੌਸਮ ਇਹਨਾਂ ਦਾ ਜਿਹੜਾ ਹੈ ਸਾਂਝੋ ਖੂਬ ਜਿਹੜਾ ਹੈ ਸੇਵਨ ਕਰਨਾ ਚਾਹੀਦਾ ਹੈ। ਦੇਖਾ ਤੇਜ਼ ਧੁੱਪੇ ਕਨੇ ਲੂ 'ਤੇ ਬਚਾਅ ਵੀ ਬਹੁਤ ਜ਼ਰੂਰੀ ਹੈ, ਖਾਸ ਕਰੀ ਦੁਪਹਿਰ 12 ਵਜੇ 'ਤੇ 3 ਵਜੇ ਤੱਕ ਜਿਹੜਾ ਹੈ ਬਾਹਰ ਜਾਣੇ 'ਤੇ ਸਾਂਝੋ ਬਚਣਾ ਚਾਹੀਦਾ ਹੈ। ਅਗਰ ਬਾਹਰ ਜਾਣਾ ਜ਼ਰੂਰੀ ਹੀ ਹੈ ਤਾਂ ਤੂੰ ਸਾਂਝੋ ਛਤਰੂ, ਟੋਪੀ ਜਾਂ ਸਿਰੇ ਪਰ ਜਿਹੜਾ ਹੈ ਕੱਪੜਾ ਰੱਖਣਾ ਜਿਹੜਾ ਹੈ ਚਾਹੀਦਾ ਹੈ। ਆਪਣੀ ਮਤਲਬ ਆਪਣੀ ਸੁਰੱਖਿਆ ਲਈ ਜਿਹੀਆਂ ਕਾਲਾ ਚਸ਼ਮਾ, ਐਨਕ ਕਨੇ ਹਲਕੇ ਰੰਗੇ ਦੇ ਸੂਤੀ ਕੱਪੜੇ ਜਿਹੜੇ ਹਨ ਪਾਣੀ ਚਾਹੀਦੇ ਹਨ, ਜਿਹੜਾ ਕਿ ਪਸੀਨਾ ਜਿਹੜਾ ਹੈ ਸੋਖਦੇ ਹਨ, ਕਨੇ ਸਰੀਰ ਜੋ ਜਿਹੜਾ ਹੈ ਠੰਡਕ ਵੀ ਪੁਜਾਉਂਦੇ ਹਨ। ਸਫਾਈ ਦਾ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ। ਦੇਖਾ ਗਰਮੀਆਂ 'ਚ ਕੀੜੇ ਮਕੌੜੇ, ਕੀਟਾਣੂ ਬੋਲੀ ਸਕਦੇ, ਜਲਦੀ ਫੈਲਦੇ ਹਨ, ਇਸੀ ਕਰੀਕੇ ਬਿਮਾਰੀਆਂ ਦਾ ਖਤਰਾ ਵਧੀ ਜਾਂਦਾ ਹੈ। ਇਸ ਵਾਸਤੇ ਰੋਜ਼ ਨਹਾਉਣਾ ਚਾਹੀਦਾ ਹੈ, ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ, ਖਾਣਾ ਖਾਣੇ ਤੋਂ ਪਹਿਲੇ ਕਨੇ ਬਾਅਦ ਜਿਹੜਾ ਹੈ ਹੱਥ ਜ਼ਰੂਰ ਧੋਣੇ ਚਾਹੀਦੇ ਹਨ। ਬਾਹਰ ਦਾ ਜਿਹੜਾ ਹੈ ਖੁੱਲ੍ਹਾ ਕਨੇ ਗੰਦਾ ਜਿਹੜਾ ਹੈ ਖਾਣਾ ਨਹੀਂ ਖਾਣਾ ਚਾਹੀਦਾ ਹੈ, ਜਿਸ 'ਤੇ ਅਗਰ ਤੁਸੀਂ ਖਾਈ ਲੈਂਦੇ ਹਨ ਤਾਂ ਇਸ 'ਤੇ ਤੁਸੀਂ ਜੋ ਜਿਹੜੇ ਹੈ ਪੇਟ ਦੇ ਰੋਗ ਜਾਂ ਤੁਸਾਂ ਦਾ ਪੇਟ ਖਰਾਬ ਹੋ ਸਕਦਾ ਹੈ, ਜਿਸ 'ਤੇ ਤੁਸਾਂ ਬਿਮਾਰ ਹੋ ਸਕਦੇ ਹਨ। ਇਸ ਦੇ ਇਲਾਵਾ ਪੂਰਾ ਆਰਾਮ ਕਨੇ ਜਿਹੜੀ ਹੈ ਨੀਂਦ ਜਿਹੜੀ ਹੈ ਨਿੰਦਰ ਜਿਹੜੀ ਹੈ ਲੈਣੀ ਬੜੀ ਜ਼ਰੂਰੀ ਹੈ। ਜ਼ਿਆਦਾ ਗਰਮੀਆਂ 'ਤੇ 'ਚ ਜਿਹੜਾ ਹੈ ਸਰੀਰ ਜਲਦੀ ਥੱਕੀ ਜਾਂਦਾ ਹੈ, ਇਸ ਵਾਸਤੇ ਟਾਈਮ ਟਾਈਮ ਪਰ ਜਿਹੜਾ ਹੈ ਆਰਾਮ ਕਰਦੇ ਰਹਿਣਾ ਚਾਹੀਦਾ ਹੈ। ਹਲਕਾ ਜਿਹੜੀ ਹੈ ਕਸਰਤ, ਵਿਆਮ ਜਾਂ ਯੋਗ ਸਵੇਰੇ ਕਨੇ ਸੰਝਾ ਕਰਦੇ ਰਹਿਣਾ ਚਾਹੀਦਾ ਹੈ, ਜਾਂ ਥੋੜ੍ਹੀ ਬਹੁਤ ਜਿਹੜਾ ਹੈ ਸਵੇਰੇ ਕਨੇ ਸੰਝਾ ਤੋਂ ਸਾਂਝੋ ਟਹਿਲਣਾ ਵੀ ਟਹਿਲੀ ਵੀ ਤੁਸੀਂ ਸਕਦੇ ਹਨ। ਦੇਖਾ ਆਖਿਰ 'ਚ ਜੇ ਅਸਾਂ ਸਹੀ ਖਾਣ ਪਾਣ ਕਨੇ ਪਾਣੀ ਪੂਰੀ ਮਾਤਰਾ 'ਚ ਕਨੇ ਸਫਾਈ ਕਨੇ ਜ਼ਰੂਰੀ ਸਾਵਧਾਨੀਆਂ ਰੱਖਦੇ ਹਨ ਤਾਂ ਅਸਾਂ ਗਰਮੀਆਂ ਦੇ ਮੌਸਮ 'ਚ ਸਿਹਤਮੰਦ ਕਨੇ ਤੰਦਰੁਸਤ ਰਹਿ ਸਕਦੇ ਹਨ। ਛੋਟੇ ਛੋਟੇ ਉਪਾਏ ਸਾਂਝੋ ਬੜੀਆਂ ਬੜੀਆਂ ਜਿਹੜੀਆਂ ਹਨ ਬਿਮਾਰੀਆਂ 'ਤੇ ਬਚਾਈ ਸਕਦੀਆਂ ਹਨ। ਤਾਂ ਦੇਖਾ ਅਸਾਂ ਆਸ਼ਾ ਕਰਦੇ ਹਨ ਜਿਹੜਾ ਅਸੀਂ ਤੁਸਾਂ ਕਨੇ ਗੱਲ ਕੀਤੀ ਉਸਾਂ ਜੋ ਤੁਸਾਂ ਜ਼ਰੂਰ ਜਿਹੜਾ ਹੈ ਅਪਣਾਂਗੇ ਕਨੇ ਗਰਮੀਆਂ ਦੇ ਦਿਨਾਂ 'ਚ ਆਪੂ ਜੋ ਜਿਹੜਾ ਹੈ ਸਵੱਸਥ ਕਨੇ ਤੰਦਰੁਸਤ ਰੱਖੇ। ਤਾਂ ਦੇਖਾ ਇਹ ਤੀ ਗੱਲ ਗਰਮੀਆਂ ਦੇ ਮੌਸਮ 'ਚ ਅਸਾਂ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖੀ ਸਕਦੇ ਹਨ। ਹੁਣ ਚੱਲਦੇ ਹਨ ਮਨੋਰੰਜਨ ਦੀ ਤਰਫ, ਸੁਣਦੇ ਹਨ ਕਾਰਜਕ੍ਰਮ ਦਾ ਅਗਲਾ ਲੋਕ ਗੀਤ।

ਇਹ ਜਿਹੜਾ ਛੈਲ ਦੀਆਂ ਲੋਕ ਗੀਤ ਤੁਸੀਂ ਸੁਣਾ ਦੇ ਥੇ ਆਵਾਜ਼ਾਂ ਥੀਆਂ ਭੁਵਨੇਸ਼ਵਰੀ ਤਨਵਰ ਕਨੇ ਸਾਥੀਆਂ ਦੀਆਂ। ਦੇਖਾ ਹੁਣ ਅਸਾਂ ਇਸ ਕਾਰਜਕ੍ਰਮ 'ਚ ਗੱਲ ਕਰਨੀ ਹੈ ਜੰਗਲੀ ਜੀਵਾਂ ਦੀ ਸੁਰੱਖਿਆ ਸਾਡਾ ਪਰਮ ਫਰਜ਼ ਹੈ। ਦੇਖਾ ਜੰਗਲੀ ਜੀਵ ਸਿਰਫ ਜੰਗਲਾਂ 'ਚ ਰਹਿਣ ਵਾਲੇ ਪਸ਼ੂ ਪਕਸ਼ੀ ਨਹੀਂ ਹਨ, ਪਰ ਇਹ ਸਾਡੇ ਪਰਿਆਵਰਣ ਦੇ ਖਾਸ ਕੰਮ ਹਨ। ਕੁਦਰਤ ਨੇ ਧਰਤੀ ਪਰ ਕੋਈ ਵੀ ਚੀਜ਼ ਫਾਲਤੂ ਨਹੀਂ ਬਣਾਈ ਹੈ। ਚੀਂਟੀਆਂ ਮਕੌੜੀਆਂ ਤੋਂ ਲਈ ਕਰੀ ਵੱਡੇ ਵੱਡੇ ਮਿਰਗ ਕਨੇ ਹਾਥੀਆਂ ਤਿਕਰ ਸਭਨੀ ਦੀ ਆਪਣੀ ਇੱਕ ਖਾਸ ਜਗ੍ਹਾ ਹੈ। ਜੇਕਰ ਜੰਗਲਾਂ 'ਚ ਸ਼ਾਕਾਹਾਰੀ ਜਾਨਵਰ ਜਿਵੇਂ ਕਿ ਹਿਰਨ ਸਾਂਬਰ ਕੱਟ ਹੋ ਜਾਣਗੇ ਤਾਂ ਝਾੜੀਆਂ ਕਨੇ ਘਾਹ ਜਿਹੜਾ ਹੈ ਮਤਾ ਹੋ ਜਾਣਾ ਹੈ। ਕਹਿੰਦੇ ਜੇਕਰ ਮਾਸਾਹਾਰੀ ਜਾਨਵਰ ਸ਼ੇਰ ਤੇਂਦੂਏ ਨਹੀਂ ਹੋਣਗੇ ਤਾਂ ਸ਼ਾਕਾਹਾਰੀ ਜੀਵਾਂ ਦੀ ਗਿਣਤੀ ਇਤਨੀ ਵਧੀ ਜਾਣੀ ਹੈ ਕਿ ਸਾਰਾ ਜੰਗਲ ਜਿਹੜਾ ਹੈ ਬਿਲਕੁਲ ਹੀ ਸਾਫ਼ ਹੋ ਜਾਣਾ ਹੈ, ਕਿਉਂਕਿ ਤਿੰਨਾਂ ਘਾਹ ਜਿਹੜਾ ਹੈ ਸਾਰਾ ਹੀ ਖਾਈ ਕੇ ਖਤਮ ਕਰ ਦੇਣਾ ਹੈ। ਕਹਿੰਦੇ ਜੰਗਲ ਬਿਲਕੁਲ ਜਿਹੜਾ ਹੈ ਸਾਫ਼ ਹੋ ਜਾਣੇ ਹਨ ਕਿ ਸਾਰਾ ਦਾ ਸਾਰਾ ਸਾਰਾ ਜੰਗਲ ਸਾਫ਼ ਹੋ ਜਾਣਾ ਹੈ। ਇਸ ਤਾਂ ਹੀ ਜੰਗਲੀ ਜੀਵਾਂ ਦੀ ਰਕਸ਼ਾ ਕਰਨ ਦਾ ਸਿੱਧਾ ਮਤਲਬ ਹੈ ਧਰਤੀ ਪਰ ਆਦਮੀਆਂ ਦੇ ਆਪਣੇ ਜੀਵਨ ਦਾ ਸੰਤੁਲਨ ਬਣਾਈ ਰੱਖਣਾ। ਦੇਖਾ ਅੱਜ ਜਿਹੜਾ ਹੈ ਆਦਮੀ ਦੇ ਲਾਲਚ ਕਨੇ ਲਾਪਰਵਾਹੀ ਨੇ ਜੰਗਲੀ ਜੀਵਾਂ ਦਾ ਅਸਤਿਤਵ ਜਿਹੜਾ ਹੈ ਬੜਾ ਹੀ ਖਤਰੇ 'ਚ ਪਾਈ ਦਿੱਤਾ ਹੈ। ਇਸ ਦੇ ਕਾਰਨ ਹਨ, ਦੇਖਾ ਆਦਮੀ ਨੇ ਆਪਣੀ ਖੇਤੀਬਾੜੀ ਬੜੀਆਂ ਬੜੀਆਂ ਫੈਕਟਰੀਆਂ

ਚੰਦ ਪੇਸ਼ਿਆਂ 'ਤੇ ਹੀ ਬੀਜਵਾਨ ਜੀਵਾਂ 'ਚੋਂ ਜਿਹੜਾ ਹਾ ਜੀਵਾਂ 'ਚੋਂ ਜਿਹੜਾ ਹੈ ਮਾਰਿਆ ਜਾਂਦਾ ਹੈ। ਕਹਿਣ ਦਾ ਮਤਲਬ ਹੈ ਕਿ ਇਹ ਵੀ ਸਿਰਫ ਆਪਣੇ ਕਾਰੋਬਾਰ ਪੈਸੇ ਦੇ ਕਾਰਨ ਇਨਸਾਨ ਇਤਨਾ ਗਿਰ ਗਿਆ ਹੈ ਕਿ ਅੱਜ ਜਿਹੜਾ ਹੈ ਜੰਗਲੀ ਜਾਨਵਰਾਂ ਦੀ ਹੱਤਿਆ ਕਰਨੇ 'ਤੇ ਵੀ ਨੀ ਜਿਹੜਾ ਹੈ ਘਬਰਾਉਂਦਾ ਨਹੀਂ ਡਰਦਾ ਹੈ। ਕਸਤੂਰੀ ਮ੍ਰਿਗ ਦੀ ਨਾਭੀ ਹੋਈ ਹੈ, ਹਾਥੀਆਂ ਦੇ ਦੰਦਾਂ ਦਾ ਜਿਹੜਾ ਹੈ ਤੁਸੀਂ ਸੈ ਵਪਾਰ ਕਰਦਾ ਹੈ, ਸ਼ੇਰਾਂ ਦੀ ਖੱਲ ਕਨੇ ਰਿੱਛਾਂ ਦੇ ਅੰਗ ਹਨ ਦਾ ਜਿਹੜੇ ਅੰਗ ਹਨ ਤਿੰਨਾਂ ਜੋ ਵੇਚੀ ਕਰੀ ਸੇ ਪੈਸਾ ਕਮਾਦਾ ਹੈ, ਕਨੇ ਆਪਣਾ ਜਿਹੜਾ ਹੈ ਕਾਰੋਬਾਰ ਜਿਹੜਾ ਹੈ ਕਰਦਾ ਹੈ, ਕਨੇ ਇਹਨਾਂ ਬੇਜ਼ੁਬਾਨਾਂ ਜੀਵਾਂ ਤੋਂ ਜਿਹੜਾ ਹੈ ਮਾਰਦਾ ਹੈ। ਦੇਖਾ ਪਲਾਸਟਿਕ ਦਾ ਕੂੜਾ ਹੋਈ ਆ, ਕਰਕਟ ਹੋਈ ਆ, ਫੈਕਟਰੀਆਂ ਦਾ ਗੰਦ, ਗੰਦਾ ਪਾਣੀ, ਕਨੇ ਖੇਤੀ 'ਚ ਇਸਤੇਮਾਲ ਹੋਣ ਵਾਲੇ ਰਸਾਇਣਾਂ ਸੌਗੀ ਜੰਗਲਾਂ ਦੇ ਪਾਣੀ ਦੇ ਸਰੋਤ ਜਿਹੜੇ ਹਨ ਜ਼ਹਿਰੀਲੇ ਹੋਏ ਗਏ ਹਨ। ਮੌਸਮ ਦੇ ਬਦਲਣੇ 'ਤੇ ਵੀ ਕਈ ਜੀਵ ਜੰਤੂ ਖਤਮ ਕਰਨੇ ਲੁਪਤ ਹੋਣੇ ਦੇ ਕਗਾਰ ਪਰ ਹਨ। ਜੰਗਲਾਂ ਦੇ ਕੱਟਣੇ ਕਰੀ ਕੇ ਰੋਟੀ ਕਨੇ ਪਾਣੀ ਵਾਸਤੇ ਜਾਨਵਰ ਸਾਡੀਆਂ ਬਸਤੀਆਂ ਕਨੇ ਗ੍ਰਾਂ ਦੇ ਪਾਸੇ ਆਈ ਜਾਂਦੇ ਹਨ। ਇਸ ਚੱਕਰ 'ਚ ਕਈ ਵਾਰ ਲੋਕ ਡਰੀ ਕਰੀ ਜਾਨਵਰਾਂ 'ਚੋਂ ਵੀ ਮਾਰੀ ਦਿੰਦੇ ਹਨ ਜਾਂ ਜਾਨਵਰ ਆਦਮੀ ਪਰ ਹਲ ਜਿਹੜਾ ਹੈ ਹਮਲਾ ਕਰੀ ਦਿੰਦੇ ਹਨ। ਕਹਿਣੇ ਦਾ ਮਤਲਬ ਹੈ ਕਿ ਜਾਨਵਰਾਂ 'ਤੇ ਡਰੀ ਕੇ ਜਿਹੜੇ ਹਨ ਇਨਸਾਨ ਹਮਲਾ ਕਰਦੇ ਹਨ, ਕਨੇ ਜਿਹੜੇ ਜਾਨਵਰ ਵੀ ਜਿਹੜੇ ਹਨ ਇਨਸਾਨਾਂ ਪਰ ਹਮਲਾ ਕਰਦੇ ਹਨ। ਉਸਦਾ ਕਾਰਨ ਸਿਰਫ ਇਹ ਹੈ ਕਿ ਸਹਿ ਜਿਹੜੇ ਹਨ ਜਾਨਵਰ ਕਹਿ ਕਿ ਸਹਿ ਘਰ 'ਤੇ ਬੇਗਰ ਤਾਂ ਹੋ ਹੀ ਗਏ ਹਨ, ਆਪਣੀ ਰੋਟੀ ਦੇ ਵਾਸਤੇ ਆਪਣੇ ਪੇਟ ਭਰਨੇ ਵਾਸਤੇ ਸਹਿ ਜੰਗ ਮਤਲਬ ਬਸਤੀਆਂ 'ਚ ਆਈ ਜਾਂਦੇ ਹਨ, ਸ਼ਹਿਰਾਂ 'ਚ ਆਈ ਜਾਂਦੇ ਹਨ, ਕਨੇ ਉੱਥੋਂ ਜਿਹੜਾ ਹੈ ਉੱਥੋਂ ਵੀ ਸਹਿ ਉਹਨਾਂ ਜੋ ਜਿਹੜਾ ਹੈ ਇਨਸਾਨ ਜਿਹੜਾ ਹੈ ਉੱਥੋਂ ਵੀ ਮਾਰਦਾ ਹੈ, ਖਤਮ ਕਰੀ ਦਿੰਦਾ ਹੈ। ਇਸ ਜੋ ਜਿਹੜਾ ਹੈ ਇਹ ਜਿਤਨੇ ਵੀ ਮੈਂ ਤੁਸੀਂ ਜੋ ਉੱਪਰ ਦੱਸੇ ਕਿਆ ਕਾਰਨ ਹਨ ਕਿ ਅਸਾਂ ਜਿਹੜਾ ਹਨ ਜਾਨਵਰਾਂ ਜੀਵ ਜੰਤੂਆਂ ਦਾ ਜਿਹੜਾ ਹੈ ਜੋ ਨੁਕਸਾਨ ਪਹੁੰਚਾਉਂਦੇ ਹਨ, ਸਾਡਾ ਫਰਜ਼ ਹੈ ਕਿ ਇਹਨਾਂ 'ਚ ਵੀ ਜਾਨ ਹੈ, ਇਹਨਾਂ 'ਚ ਵੀ ਪ੍ਰਾਣ ਹੈ, ਇਹਨਾਂ 'ਚ ਜੀਵ ਸੁਰੱਖਿਆ ਕਰਨਾ ਸਾਡਾ ਜਿਹੜਾ ਹੈ ਪਰਮ ਜਿਹੜਾ ਹੈ ਫਰਜ਼ ਹੈ। ਦੇਖਾ ਜੰਗਲੀ ਜੀਵਾਂ ਦੀ ਰੱਖਿਆ ਸਿਰਫ ਸਰਕਾਰ, ਪੁਲਿਸ ਜਾਂ ਵਨ ਮਹਿਕਮੇ ਦੀ ਜ਼ਿੰਮੇਦਾਰੀ ਨਹੀਂ ਹੈ, ਇਹ ਹਿਮਾਚਲ ਦੇ ਕਨੇ ਪੂਰੇ ਦੇਸ਼ ਦੇ ਹਰ ਨਾਗਰਿਕਾਂ ਦੀ ਸੰਵਿਧਾਨਿਕ ਕਨੇ ਨੈਤਿਕ ਫਰਜ਼ ਹੈ ਕਿ ਇਹਨਾਂ ਜੋ ਅਸਾਂ ਨੁਕਸਾਨ ਨਹੀਂ ਪਹੁੰਚਾਉਣ। ਅਸਾਂ ਜੋ ਜੰਗਲਾਂ ਦੀ ਕਟਾਈ ਰੋਕਣੀ ਪਾਉਣੀ ਹੈ, ਸਾਡਾ ਫਰਜ਼ ਹੈ ਕਿ ਅਸਾਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਪੇੜ ਬੂਟੇ ਲਗਾਉਣ, ਜੰਗਲਾਂ 'ਚ ਲੱਗਣ ਵਾਲੀ ਜਿਹੜੀ ਹੈ ਅੱਗ ਜੋ ਰੋਕਣੇ 'ਚ ਪ੍ਰਸ਼ਾਸਨ ਦੀ ਵੀ ਮਦਦ ਕਰਨੀ ਸਾਨੂੰ ਚਾਹੀਦੀ ਹੈ। ਹਾਥੀ ਦੰਦ ਸੋਗੀ ਬਣੇ ਗਹਿਣੇ, ਕਸਤੂਰੀ, ਅਸਲੀ ਖਾਲ ਵਾਲੇ ਕੋਟ ਕੱਪੜੇ, ਕਨੇ ਪੰਛੀਆਂ ਦੇ ਪੰਖਾਂ ਸੌਗੀ ਬਣੀਆਂ ਚੀਜ਼ਾਂ ਕਦੀ ਵੀ ਸਾਂਝੋ ਨਹੀਂ ਖਰੀਦਣੀਆਂ ਚਾਹੀਦੀਆਂ ਹਨ। ਅਗਰ ਬਾਜ਼ਾਰ 'ਚ ਕੋਈ ਗ੍ਰਾਹਕ ਹੀ ਨਹੀਂ ਹੋਊਗਾ ਤਾਂ ਸ਼ਿਕਾਰੀ ਸ਼ਿਕਾਰ ਕਰਨਾ ਆਪਣੇ ਆਪ ਹੀ ਬੰਦ ਕਰੀ ਦੇਣਗੇ। ਦੇਖਾ ਸਾਡੇ ਸਕੂਲ ਕਾਲਜਾਂ 'ਚ ਖਾਸ ਕਰਕੇ ਜਵਾਨਾਂ ਕਨੇ ਬੱਚਿਆਂ 'ਚੋਂ ਪਰਿਆਵਰਣ ਕਨੇ ਫੂਡ ਚੇਨ ਦੇ ਬਾਰੇ 'ਚ ਦੱਸਣਾ ਬੜਾ ਹੀ ਜ਼ਰੂਰੀ ਹੈ। ਉਹਨਾਂ 'ਚੋਂ ਸਮਝਾਉਣਾ ਪਾਉਣਾ ਹੈ ਕਿ ਸੱਪ, ਚੀਲ, ਕਨੇ ਗਿੱਦੜ ਵੀ ਸਾਡੇ ਤਾਂ ਜੀਆਂ ਇਹਨਾਂ ਸਾਡੇ ਵਾਸਤੇ ਕਹਿ ਜ਼ਰੂਰੀ ਹਨ। ਦੇਖਾ ਜਦੋਂ ਵੀ ਅਸਾਂ ਤੌਲਾਦਾਰ ਦੇ ਇਲਾਕਿਆਂ 'ਚ ਜਾਂ ਕਿਸੇ ਵੀ ਵਾਈਲਡ ਲਾਈਫ ਸੈਂਚੁਰੀ 'ਚ ਘੁੰਮਣੇ ਜਾਂਦੇ ਹਨ ਤਾਂ ਉੱਥੋਂ ਕੂੜਾ, ਕਰਕਟ, ਕਨੇ ਪਲਾਸਟਿਕ ਦੀਆਂ ਬੋਤਲਾਂ ਨਾ ਸਾਂਝੋ ਨਹੀਂ ਸੱਟਣੀਆਂ ਚਾਹੀਦੀਆਂ ਹਨ। ਇਹਨਾਂ ਜੋ ਖਾਈ ਕੇ ਕਈ ਬੇਜ਼ੁਬਾਨ ਜਾਨਵਰ ਪੇਟ ਦੀ ਬਿਮਾਰੀਆਂ ਕਰਕੇ ਆਪਣੀ ਜਾਨ ਜਿਹੜੇ ਹਨ ਗਵਾਈ ਦਿੰਦੇ ਹਨ। ਦੇਖਾ ਵੰਨਯ ਜੀਵਨ ਸੰਰਕਸ਼ਣ ਅਧਿਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਜੋ ਕਿਸੇ ਪਾਸੇ ਸ਼ਿਕਾਰ ਹੋਣੇ ਦੀ ਜਾਂ ਜੰਗਲੀ ਜੀਵਾਂ ਦੀ ਤਸਕਰੀ ਦੀ ਜਿਹੜੀ ਹੈ ਭਨਕ ਲੱਗਦੀ ਹੈ ਤਾਂ ਬਿਨਾਂ ਡਰੇ ਜਿਹੜਾ ਹੈ ਝੱਟ ਜਲਦੀ ਹੀ ਵਨ ਅਫਸਰਾਂ 'ਚੋਂ ਜਿਹੜਾ ਹੈ ਖਬਰ ਦੇਣੀ ਚਾਹੀਦੀ ਹੈ। ਜੇਕਰ ਜੰਗਲੀ ਜੀਵ ਸੁਰੱਖਿਅਤ ਨਹੀਂ ਹਨ ਤਾਂ ਆਦਮੀ ਦਾ ਵਜੂਦ ਵੀ ਸੁਰੱਖਿਅਤ ਨਹੀਂ ਹੈ। ਕੁਦਰਤ ਨੇ ਸਾਂਝੋ ਇੱਕ ਬੜਾ ਹੀ ਛੈਲ ਹਰਾ ਭਰਾ ਕਨੇ ਸੰਤੁਲਿਤ ਸੰਸਾਰ ਦਿੱਤਿਆ ਹੈ। ਜੰਗਲੀ ਜੀਵਾਂ ਦੀ ਰੱਖਿਆ ਕਰਨਾ ਕੋਈ ਅਹਿਸਾਨ ਨਹੀਂ ਹੈ ਪਰ ਆਪਣੀ ਆਉਣੇ ਵਾਲੀ ਪੀੜ੍ਹੀਆਂ 'ਚੋਂ ਇੱਕ ਸੁਰੱਖਿਅਤ ਧਰਤੀ ਸੌਂਪਣੇ ਤਾਂ ਸਾਡਾ ਪਰਮ ਫਰਜ਼ ਹੈ। ਸਾਡਾ ਨਾਰਾ ਹੋਣਾ ਚਾਹੀਦਾ ਹੈ, ਜੰਗਲ ਬਚਾਓ, ਜੀਵ ਬਚਾਓ, ਆਪਣਾ ਭਵਿੱਖ ਸੁਰੱਖਿਅਤ ਬਣਾਓ। ਤਾਂ ਦੇਖਾ ਅਸਾਂ ਦਾ ਵੀ ਫਰਜ਼ ਬਣਦਾ ਹੈ ਕਿ ਅਸਾਂ ਜੋ ਵੀ ਕੋਈ ਬੇਜ਼ੁਬਾਨ ਜਾਨਵਰਾਂ

ਹੁਣ ਲਗਾਉਂਦੇ ਹਨ ਖਾਸ ਖਾਸ ਖਬਰਾਂ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ CBSE ਨੇ 12ਵੀਂ ਕਲਾਸ ਦੇ ਬੱਚਿਆਂ ਲਈ ਨਤੀਜਾ ਘੋਸ਼ਿਤ ਹੋਣੇ ਦੇ ਬਾਅਦ ਉਪਲਬਧ ਸੁਵਿਧਾ ਦੇ ਬਾਰੇ ਇੱਕ ਨੋਟਿਸ ਜਾਰੀ ਕੀਤਾ ਹੈ। ਇਹਦੇ 'ਚ ਨਿਸ਼ਪਕਸ਼ ਪਾਰਦਰਸ਼ੀ ਕਨੇ ਸਮਾਨ ਮੁਲਿਆਂਕਣ ਪ੍ਰਕਿਰਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਜੋ ਦੁਹਰਾਇਆ ਗਿਆ ਹੈ। CBSE ਨੇ ਬੋਲਿਆ ਕਿ ਜਿਹੜੇ ਛਾਤਰ ਆਪਣੇ ਨਤੀਜਿਆਂ 'ਤੇ ਸੰਤੁਸ਼ਟ ਨਹੀਂ ਹਨ ਸਹਿ ਦੋ ਚਰਨਾਂ ਵਾਲੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਚੁੱਕੀ ਸਕਦੇ ਹਨ। ਸੈਨਾ ਪ੍ਰਮੁੱਖ ਜਨਰਲ ਉਪਿੰਦਰ ਦਿਵੇਦੀ ਨੇ ਪਾਕਿਸਤਾਨ ਜੋ ਕੜੀ ਚੇਤਾਵਨੀ ਦਿੰਦਿਆਂ ਹੋਇਆ ਬੋਲਿਆ ਕਿ ਉਸ ਜੋ ਆਤੰਕਵਾਦੀਆਂ ਜੋ ਪਨਾਹ ਦੇਣਾ ਕਨੇ ਭਾਰਤ ਦੇ ਖਿਲਾਫ਼ ਗਤੀਵਿਧੀਆਂ ਚਲਾਉਣਾ ਬੰਦ ਕਰਨੀਆਂ ਹੋਣਗੀਆਂ। ਨਈਂ ਦਿੱਲੀ ਚ ਸੈਨਾ ਸੰਵਾਦ ਕਾਰਜਕ੍ਰਮ ਚ ਉਪਿੰਦਰ ਦਿਵੇਦੀ ਨੇ ਬੋਲਿਆ, ਅਗਰ ਪਾਕਿਸਤਾਨ ਭਾਰਤ ਦੇ ਖਿਲਾਫ਼ ਆਤੰਕੀ ਗਤੀਵਿਧੀਆਂ ਜਾਰੀ ਰੱਖਦਾ ਹੈ ਤਾਂ ਉਸ ਜੋ ਇਹ ਅਪੂ ਤੈਅ ਕਰਨਾ ਹੋਊਗਾ ਕਿ ਸੈ ਭੂਗੋਲ ਜਾਂ ਇਤਿਹਾਸ ਦਾ ਹਿੱਸਾ ਬਣਿਆ ਰਹਿਣਾ ਚਾਹੁੰਦਾ ਹੈ ਜਾਂ ਨਹੀਂ। ਸੈਨਾ ਪ੍ਰਮੁੱਖ ਦੀ ਇਹ ਟਿੱਪਣੀ ਭਾਰਤ ਦੀ ਆਤੰਕਵਾਦ ਦੇ ਖਿਲਾਫ਼ ਸਖ਼ਤ ਨੀਤੀ ਜੋ ਦੱਸਦੀ ਹੈ। ਦੇਖਾ ਇਹ ਤੀਆਂ ਖਾਸ ਖਾਸ ਖ਼ਬਰਾਂ। ਹੁਣ ਤਾਂ ਕਾਰਜਕ੍ਰਮ ਦਾ ਵਕਤ ਵੀ ਹੋਈ ਚੱਲਿਆ ਹੈ, ਲੈਂਦੇ ਹਨ ਇਜਾਜ਼ਤ। ਨਮਸਕਾਰ।